0: ਮੈਡਮ ਨੂੰ ਸਾਰਾ ਕੇ ਲੈ ਬੋਲੋ
1: ਸ਼ਾਸਨਾ ਮੰਗਦ ਕੇ ਬਿਜ਼ਮੋ ਇਨਕਾਸ ਕਵਾਤਮਿਸ ਕਤਨਾ ਸਖਸ਼ਤਰਮਾਸ਼ ਉਚੁਰਗਾਲ ਯਾਦ ਤਰਬੀਆ ਕਲਪ ਅਸ਼ਨਾ ਕਵਾਤੁਦੁ ਕੈਮਦ ਹਮਮਗੇ ਬੈਜ਼ਾ ਤੁਲੁਕ ਯਿਤਿਸ਼ ਬੁਗਲੋਮਾਯਦ ਬਰ ਤਰਫਨਾਂ ਚੁਕੁਮ ਹਮਦ ਬਿਜ਼ ਦੇਗੰਦੇਕ ਆਇਲੇ ਜਮੀਅਤ ਅਰਕਾਸ ਤੇਸ਼ਵਾਤ ਉਰੁਲਰੀ ਮਕਤਬ ਅਸ਼ੁ ਕੁਚੇਸ਼ ਕੇਰੇ ਕੈਮਦ ਹਾਜ਼ਰ ਮਾ ਤਾਤਿਲ ਉਗੰਦੇ ਕੇ ਬੋਲਪ ਮਾਤਾਲਾ ਹਮਦ ਬਕਰੇਕ ਦਿਕਕਤ ਕਲਾਇਲੇ ਵੱਲਾਨੀ ਕੇ ਮਸ਼ੁ ਬੇਖਤਰਲਿਕ ਇਸ਼ਲਰਗਾ ਬੇਖਤਰਲਿਕ ਮਸਲਰਗਾ ਯਾਸ਼ਲਾ ਯੁਲ ਤਰਫਲਾ ਯੁਲਾ ਰਵਾਨ ਦੇਦ ਹੈ ਤੋਰ ਟੈਕਸੀ ਯੂਸਫਜਾਨ ਮੁਸ਼ੁੰਦਾ ਨਕਸ਼ ਤਲਬ ਕਿਸਾਨ ਨਕਸ਼ਲਾਨ ਕੋਈ ਪਲਾਨ ਪ੍ਰੋਗਰਾਮ ਕਸਾਕ ਹੈ ਤਾਜ਼ਾ ਤੁਗਰੁਮ ਮਾਇਕਲ ਕਿਆ ਕਸਾਕ ਬੁਲਦ ਇਮਕਾਨੀਅਤ ਨਾ ਯਾਰ ਬੀਰਿਸ਼ਚਾਮ ਦੇ ਛਤਮ ਸ਼ਕਲ ਦੋਸਤ ਦੋਸਤਾਂ ਤਲਬ ਕਾ ਨਕਸ਼ਲਾਨ ਅਗਲਾ ਮਿਸਲ ਹੈ ਅਗਲੋ ਕੁਚਲਾਮ ਦਾ ਮਾ ਯੋਲ ਉਚੁਰਲਰ ਬਰ ਇਨਕਾਸ ਬਿਲਦਰਮ ਸੈਕ ਮੋ ਤਾਜ਼ਾ ਬੁਮਾਈਦ ਬਸ਼ਕਲਾ ਉਚੁਰ ਯੋਲ ਦੋਸ ਇਨਕਾਸ ਤੁਰਸਾਕ ਨਕਸ਼ ਕੋਈ ਤੇ ਪੁਲਤਾਸਾਕ ਮੋ ਤੋਜ਼ ਅਦਬਸਿਲਿਕ ਉਕਲਾਮ ਦੋ ਕੰਦਾ ਹੈ ਤੁਗਰੁਮ ਮਾਇਕਲ ਕੇ ਕੇਚਿਸੀ ਟੋਕਸਿਕਲ ਤੈਦੈਨ ਗੱਲਾ ਕਿਜ਼ਿਲ ਚਿਰਾਕਮ ਖਰਾਬ ਕੋਇਮਾਮ ਇਸ਼ਨਾ ਮਾਂਗਦਗ ਆਯਾਕ ਵੱਲਾ ਬਾਕੈਨ ਮਾਕੁਲ ਖੋਤਾਨ ਸ਼ਹਿਰਨਾਂ ਬਰਿੰਚ ਕਿਉਰਕ ਯੁੱਲਾ ਰਵਾਨਦੈਦ ਅਬਲਾਤ ਖੋਤਾਨ ਟੈਕਸੀ ਬਿਜ਼ਨਾਂ ਮੈਲਦਲ ਬਾ ਬਿਰਸਨਾਂ ਨੈਵਰ ਸਾਸ਼ਿੰਦਾਕ ਉਚ ਚਾਕ ਮੋਟੋ ਮਿੰਦੋ ਇਸ਼ਕ ਚਾਕ ਮੋਟੋ ਮਿੰਦੋ ਗੈ ਕਿਸਾਕ ਓ ਬੂਸ ਖਪ ਬੋਲਦੈ ਦੈਦੋ ਤਖੇ ਯੁੱਲਾਂਲਾਮ ਪਿੰਸੈ ਚਿਕਾ ਉਕਤੁਕਚਾ ਆਦਮ ਮਿਨਿੰਗਲਾ ਨੈਵਰਮਦੈਮ ਸਿਲਾ ਬਾਸ਼ਕਲਾਨਾਂ ਬੋਲਦਰ ਕਿਯੁਜ਼ੋਂਲਾ ਕਿਯੁਰਿਨਮੈਮਦ ਕਵਾਰਾਂਲਾ ਓਮਸਿਨ ਦੈਦਿ ਹੈਰਾਨ ਕਾਲਦਮ ਇਸ਼ਿੰਦਾ ਅਤਾਲਾ ਬਾ ਕੈਂਦੈ ਬਾ ਮਿਸ਼ਿੰਦਾ ਅਤਾਲਾ ਬਾ ਬਾਲਰਮਿਸ ਖੁਸ਼ ਹੋਲਪ ਐ ਬੋਪਤੁ ਵੀ ਬੋਲਾਮ ਨਾ ਮਿੰਦਿੰਗ ਮਾ ਮਿਨਿਪ ਉਚੁਰ ਤੀਤਦੁ ਦੈਪਲ ਖੁਸ਼ੁ ਕਿਤਗਲਾ ਬਾ ਕੈਂਸਲ ਅਸ਼ਨਾ ਕਾ ਖੁਸ਼ੁ ਗਸ਼ਕਾ ਬੱਲਾ ਅਸ਼ਨਾ ਯੋਲਾ ਦਾ ਅਸ਼ਨਾ ਮੰਗਦੁ ਸ਼ ਅਸ਼ਨਾ ਅਤਾਲਾ ਦੇਵਤਮਿਸ ਚੁ ਐਤ ਖੰਦਾ ਤੋ ਉਰਮਚ ਬਿਲਾਨ ਨੰਸਨ ਅਵਰਾਇ ਦੇਪ ਐਤ ਅਤਿਗੇ ਦੇਪਸੈਕ ਉਲਗਾ ਮੈਂ ਸਿਸ ਮੋ ਦੇਪੀਰੇ ਲੈ ਤਿਆਸ਼ਨ ਦਾ ਸ਼ਾਗੋਨ ਕਿ ਐਤਿਕ ਅਵਰਾਇਨ ਕੁਗਲ ਬੁਲਦੁ ਐਤ ਅਜ਼ਰਖ ਯਮਗੁਰ ਯਿਗਿਬ ਕੀਨ ਹਵਾ ਇਚਲੁਦੁ ਦੇਦੁ ਉਹ ਯਤਨ 25 ਸੈਲਸੀਆ ਗ੍ਰਾਡਸ ਖਚ ਐਤ ਤੁਗਨ ਅਸ਼ ਤਿਆਸ਼ਨ ਦਾ ਸ਼ਾਗੋ ਤਰਫ ਤੇ ਯਮਗੁਰ ਬਾਲ ਕੇ ਉਮਿਦ ਚੁਮ
0: Bir merkeşe kurduysa yok evre. Altın nokta sarımdan geç olur, geç olur. Geçin görüp çöldür ola.
1: Dada, pesin soğukluk çeydin azıra kışçaycı.
2: Tonlat kudun emdi aldım, sel toğuzup şikine.
1: Dada, emdiysen bulamdı.
2: Vay tek soğuk.
1: Ey dadısı, onu çeynek koyup kayıntıp içsizmek yanılı soğukluk çay o.
2: Tallop içtiğiniz yanıla pesil soğukluk çayı.
3: Yettinci ayının 31. günü, 8. ayının 4. günü geçer. 26. nöbetlik Şincan Halkıra Otomobil Sanayiti Körgezmesi Şincan Halkıra Yığın Körgez Merkezi'de ötküzdü. Harbi Şimal Rayını Organ Terep'nin bir derecelik Bayraktar Otomobil Körgezmesi'de 60'dan artık danlık marka, 800'den artık otomobil tipi nâh meydanı cem boludu.
4: Otomobil seti alganda hükümetten mehsus yardım buludun Behraman Boğlu buludu. Yeni energiyelik otomobiller kartılgan itibar beri salmaqı aşırıladı. 949 katnaş radyosu ve 107.4 katnaş sanat radyosunun programları katnaşsanız, otomobil körgezmesinin biletine haksız erişiş fırsatı var. Yaxşı otomobillerini tövən bahadi seti verişini oylasanız, Şincan Xalqara Otomobil Körgezmesi kilin.